0: Munifuhi Filvadi, Malumatke Hazana Musalikode, Emme Tubar Kurve Bavaria.
1: Dihira Jeg Adu.
0: Inghas Hatharstek Salis Nue Kilohertz Medium Wave, Adiha Nue Megahertz FM Band.
2: ਦੇਵੇ ਬਹੁਗੇ ਫੋਂ ਆਇਲਮਾ ਸ਼ੌਗਰ ਵਾਫਰਾ ਤਕ ਖਾਸ ਕੋ ਦੇਵੇ ਰਾਜਾ ਡੁੰਗ ਦਿਸਤਨੀ
3: ਬਸਵਾਰ